0: ਜਿਹੜਾ ਸਾ ਅੱਛਾ ਲੱਗਣ ਦੀ ਸੰਭਾਵਨਾ ਵੀ ਹੁੰਦੀ, ਕਹਿੰਦਾ ਆਹਾਂ ਉਹਾਂ ਦੀ ਉਪਜ ਦਾ ਵਧੀਆ ਮੁੱਲ ਵੀ ਮਿਲ ਜਾਂਦਾ ਹੈ। ਜਦ ਬੋਲੀ ਪੂਰੀ ਹੋ ਜਾਂਦੀ ਹੈ ਤਾਂ ਨਿਰਧਾਰਿਤ ਪ੍ਰਕਿਰਿਆ ਦੇ ਅਨੁਸਾਰ ਆਹਾਂ ਦੀ ਫਸਲ ਜਿਹੜੀ ਸੀ ਖਰੀਦੀ ਜਾਂਦੀ ਹੈ। ਕਹਿੰਦਾ ਭੁਗਤਾਨ ਦੀ ਵਿਵਸਥਾ ਵੀ ਅਧਿਕ ਵਿਵਸਥਿਤ ਤਰੀਕੇ ਨਾਲ ਹੁੰਦੀ, ਕਹਿੰਦਾ ਬੜੀ ਜਲਦੀ ਹੁੰਦੀ ਹੈ।
1: ਕਹਿੰਦੇ ਕਿਸਾਨ ਭਾਈ ਭੈਣ ਜਿਹੜੇ ਰਾਸ਼ਟਰੀ ਕ੍ਰਿਸ਼ੀ ਬਾਜ਼ਾਰ ਦੀਆਂ ਯੋਜਨਾ ਦੇ ਲਾਭ ਕਿਵੇਂ ਲੈ ਸਕਦੇ, ਇਸ ਵਾਸਤੇ ਸਾਡੀ ਪਾਤਰਤਾ ਇਹ ਹੈ ਕਿ ਉਹਨਾਂ ਜੋ ਆਧਾਰ ਕਾਰਡ, ਪਹਿਚਾਣ ਪੱਤਰ, ਬੈਂਕ ਦੀ ਪਾਸਬੁੱਕ, ਮੋਬਾਈਲ ਨੰਬਰ, ਕਹਿੰਦੇ ਪਾਸਪੋਰਟ ਸਾਈਜ਼ ਫੋਟੋ ਲਿਆਉਣੀ ਪੈਂਦੀ ਹੈ, ਜਿਸ ਦੇ ਵਾਸਤੇ ਇਹਨਾਂ ਜੋ ਈ ਨਾਮ ਪੋਰਟਲ ਪਰ ਪੰਜੀਕ੍ਰਿਤ ਕਹਿੰਦੇ ਰਜਿਸਟਰ ਕਰਵਾਉਣਾ ਜ਼ਰੂਰੀ ਹੈ।
0: ਕਿਸਾਨ ਸਾਥੀਓ, ਅੱਜ ਕੀ ਦਿਨਾਂ 'ਚ ਜਿਹੜਾ ਸਾ ਆਹਾਂ ਕੇਵਲ ਉਤਪਾਦਨ ਹੀ ਪ੍ਰਾਪਤ ਨਹੀਂ ਹੈ, ਬਲਕਿ ਆਹਾਂ ਆਪਣੀ ਫਸਲ ਦੀ ਗੁਣਵੱਤਾ ਵੀ ਬਣਾਈ ਕੇ ਰੱਖਣਾ ਆਵਸ਼ਕ ਹੋਈ ਹੋਇਆ, ਕਿਉਂਕਿ ਅਗਰ ਕਿਸਾਨ ਆਪਣੀ ਫਸਲ ਜੋ ਸਾਫ਼ ਸੁਥਰੀ, ਸੁੱਕੀ, ਕਹਿੰਦੇ ਅੱਛੀ ਛੰਡੀ ਹੋਈ ਨਿਰਧਾਰਿਤ ਮਾਨਕਾਂ ਦੇ ਅਨੁਸਾਰ ਤਿਆਰ ਕਰੀ ਕਰੀ ਮੰਡੀਆਂ 'ਚ ਲੈ ਕੇ ਆਉਂਦਾ ਹੈ, ਤਾਂ ਤੁਸੀਂ ਉਹ ਆਹਾਂ ਦੀ ਜਿਹੜੇ ਮੰਡੀਆਂ ਦੇ ਉੱਤੇ ਅੱਛੀ ਗ੍ਰੇਡਿੰਗ ਦੇ ਹੋਣ ਦੇ ਬਾਅਦ ਜਿਹੜਾ ਸਾਹਿਬ ਅੱਛਾ ਮੁੱਲ ਜਿਹੜਾ ਸਾ ਮਿਲਦਾ ਹੈ। ਕਹਿੰਦੇ ਸਭ ਤੋਂ ਵੱਡੀ ਗੱਲ ਹੈ ਕਿ ਆਹਾਂ ਉਹ ਫਸਲਾਂ ਦਾ ਭੰਡਾਰਨ ਵੀ ਹੈ ਉਚਿਤ ਤਰੀਕੇ ਨਾਲ ਕਰਨਾ ਚਾਹੀਦਾ, ਤਾਂ ਕਿ ਮੰਡੀਆਂ ਤੀਕਰ ਜਦੋਂ ਫਸਲ ਪੁੱਜੇ ਤਾਂ ਸਾ ਸਾਫ਼ ਸੁਥਰੀ ਰਹੇ,
1: ਕਹਿੰਦੇ ਉਸਦੀ ਕੀਮਤ ਵੀ ਅੱਛੀ ਮਿਲਦੀ ਹੈ।
0: ਜੀ ਬਿਲਕੁਲ, ਯਦੀ ਤੁਹਾਡੇ ਖੇਤਰ ਵਿੱਚ ਵੀ ਕੋਈ ਕ੍ਰਿਸ਼ੀ ਮੰਡੀ ਹੈ ਤਾਂ ਤੁਹਾਡੇ ਤੋਂ ਜਾ ਕੇ ਰਾਸ਼ਟਰੀ ਈ ਕ੍ਰਿਸ਼ੀ ਬਾਜ਼ਾਰ ਕਨੈਕਟ ਜੁੜ ਸਕਦੇ ਹਨ, ਕਹਿੰਦੇ ਸੰਬੰਧਿਤ ਮੰਡੀ ਅਧਿਕਾਰੀਆਂ 'ਤੇ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਨ। ਫਸਲ ਦੀ ਸਹੀ ਸਫਾਈ ਕਹਿੰਦੇ ਗ੍ਰੇਡਿੰਗ ਕਰਨ ਦੀ ਅਗਰ ਜ਼ਰੂਰਤ ਹੈ ਤਾਂ ਤੁਹਾਨੂੰ ਸਹਿ ਵੀ ਕਰਾਂ। ਯਦੀ ਅਗਰ ਤੁਹਾਨੂੰ ਜੋ ਲੱਗਦਾ ਹੈ ਕਿ ਆਹਾਂ ਉਹ ਡਿਜੀਟਲ ਸੇਵਾ ਦਾ ਉਪਯੋਗ ਕਰਨ ਵਾਸਤੇ ਕੋਈ ਮਦਦ ਚਾਹੀਦੀ ਹੈ ਤਾਂ ਤੁਹਾਂ ਕ੍ਰਿਸ਼ੀ ਵਿਭਾਗ ਹੋਈ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਹੋਈ ਜਾਂ ਮੰਡੀ ਦੇ ਅਧਿਕਾਰੀਆਂ 'ਤੇ ਤੁਹਾਂ ਮਾਰਗਦਰਸ਼ਨ ਜਿਹੜਾ ਸਾ ਲੈ ਸਕਦੇ ਹਨ।
1: ਬਸ ਇਹ ਤਾਂ ਸੀ ਗੱਲਬਾਤ। ਇਸ ਗੱਲਬਾਤ ਦੇ ਬਾਅਦ ਤੁਹਾਨੂੰ ਦੱਸੀਏ ਕਿ ਮੌਸਮ ਜੇ ਬਰਸਾਤਾਂ ਦਾ ਕੁਝ ਜ਼ਿਆਦਾ ਹੀ ਹੈ, ਕਹਿੰਦੇ ਇਹਨਾਂ ਦੀ ਨਾਲੇ ਉਫਾਨ ਪਰ ਹੈ, ਤਾਂ ਆਹਾਂ ਇਹ ਗੁਜ਼ਾਰਿਸ਼ ਕਰਦੇ ਹਨ ਕਿ ਆਪਣੇ ਜਨ ਧਨ ਦਾ ਜਿਹੜੇ ਜਨ ਕਹਿੰਦੇ ਮਾਲ ਦਾ ਤੁਸੀਂ ਆਪਣਾ ਖਿਆਲ ਰੱਖਾ, ਕਹਿੰਦੇ ਉਹਨਾਂ ਜੋ ਪ੍ਰਸ਼ਾਸਨ ਜਿਹੜੀ ਜਗ੍ਹਾ ਟਾਈਮੇ ਪਰ ਦੱਸਦਾ ਹੈ ਤਾਂ ਉਸਦਾ ਵੀ ਉਸਦੇ ਅਨੁਕੂਲ ਕੰਮ ਕਰਾ, ਕਹਿੰਦੇ ਆਪਣੀ ਫਸਲਾਂ ਦਾ ਵੀ ਖਿਆਲ ਰੱਖਾ।
0: ਜੀ ਕਿਸਾਨ ਸਾਥੀਓ, ਇਸ ਤੋਂ ਬਾਅਦ ਆਹਾਂ ਸੁਣਾ ਤੁਹਾਨੂੰ ਇੱਕ ਪਿਆਰਾ ਦਿਆ ਲੋਕ ਗੀਤ, ਤਾਂ ਉਹ ਸੁਣਦੇ ਇੱਕ ਪਿਆਰਾ ਦਿਆ ਲੋਕ ਗੀਤ।

0: ਕਰੀ ਸਕਦੇ ਹਨ
1: ਜੀ। ਇਸ ਯੋਜਨਾ ਦਾ ਸਭ ਤੋਂ ਵੱਡਾ ਲਾਭ ਮਹਿਲਾਵਾਂ ਦੇ ਸਵਾਸਥ ਵਿੱਚ ਜਿਹੜਾ ਸੁਧਾਰ ਹੋਇਆ, ਇਸ 'ਤੇ ਸਹਿ ਹੋਇਆ ਕਿ ਦੂਏ 'ਤੇ ਆਉਣੇ ਵਾਲੀ ਕਈ ਬਿਮਾਰੀਆਂ ਜਿਹੜੀਆਂ ਸਹਿ ਘੱਟ ਹੋਈਆਂ। ਕਿੰਨੇ ਆਹਦੀਆਂ ਜਿਹੜੀਆਂ ਮਹਿਲਾ ਕਿਸਾਨ ਸਾਥੀ ਹਨ ਅਤੇ ਇਹਨਾਂ ਦੀਆਂ ਜਿਹੜਾ ਖਾਣਾ ਸਹਿ ਵੀ ਜਲਦੀ ਤਿਆਰ ਹੋ ਜਾਂਦਾ, ਜਿਸਦੇ ਕਾਰਨ ਮਹਿਲਾਵਾਂ ਦਾ ਸਮੇਂ ਵੀ ਬਚਦਾ ਹੈ। ਕਹਿੰਦਾ ਸਹਿ ਇਹ ਬੱਚਿਆਂ ਸਮੇਂ ਜਿਹੜਾ ਆਪਣੇ ਬੱਚਿਆਂ ਦੀ ਪੜ੍ਹਾਈ, ਖੇਤੀਬਾੜੀ, ਪਸ਼ੂ ਪਾਲਣ, ਕਹਿੰਦੇ ਅਨਲੇ ਗ੍ਰਹਿਲੂ ਕੰਮਾਂ ਵਿੱਚ ਵੀ ਲਾਏ ਸਕਦੀਆਂ। ਕਿਸਾਨ ਸਾਥੀ ਉਜਲਾ ਯੋਜਨਾ ਇੱਕ ਉਜਲਾ ਯੋਜਨਾ ਦੀ ਇੱਕ ਹੋਰ ਮਹੱਤਵਪੂਰਨ ਲਾਭ ਜਿਹੜਾ ਸਹਿ ਪਰਿਆਵਰਨ ਸੰਰਕਸ਼ਣ 'ਤੇ ਵੀ ਜੁੜਿਆ ਹੈ। ਜਦ ਲੋਕ ਲੱਕੜੀ ਦਾ ਘੱਟ ਉਪਯੋਗ ਕਰਗੇ ਤਾਂ ਜੰਗਲਾਂ 'ਚ ਵੀ ਦਬਾਅ ਜਿਹੜਾ ਸਹਿ ਘੱਟ ਹੋਣਾ, ਕਹਿੰਦਾ ਇਸ 'ਤੇ ਕਾਰਨ ਪ੍ਰਕਿਰਤਿਕ ਸੰਸਾਧਨਾਂ ਜੋ ਵੀ ਸੰਰਕਸ਼ਣ ਮਿਲਣ 'ਚ ਮਦਦ ਮਿਲਣੀ ਹੈ।
0: ਕਹਿੰਦੇ ਤੂੰ ਜਿਹੜੇ ਜ਼ਰੂਰੀ ਦਸਤਾਵੇਜ਼ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਭ ਵਾਸਤੇ ਚਾਹੀਦੇ ਹਨ, ਕਦੇ ਉਹਨਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਸਹਿ ਆਵੇਦਕ ਦਾ ਪਹਿਚਾਣ ਪੱਤਰ ਯਾਨੀ ਕਿ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਗਰੀਬੀ ਰੇਖਾ 'ਤੇ ਸੰਬੰਧਿਤ BPL ਸੰਬੰਧਿਤ ਕਾਰਡ, ਬੈਂਕ ਖਾਤਾ ਸੰਖਿਆ ਨੰਬਰ, ਪਾਸਪੋਰਟ ਸਾਈਜ਼ ਫੋਟੋ, EKYC ਦੀ ਜ਼ਰੂਰਤ ਪੈਂਦੀ ਹੈ।
1: ਯਦੀ ਕੋਈ ਪਰਿਵਾਰ ਹਾਲੇ ਤੀਕਰ ਇਹ ਯੋਜਨਾ ਦਾ ਲਾਭ ਨਹੀਂ ਲਈ ਪਾਇਆ ਤਾਂ ਸਹਿ ਆਪਣੇ ਨਜ਼ਦੀਕੀ LPG ਗੈਸ ਵਿਤਰਕ 'ਤੇ ਸੰਪਰਕ ਕਰ ਸਕਦਾ ਹੈ, ਕਹਿੰਦੇ ਆਵਸ਼ਕ ਦਸਤਾਵੇਜ਼ਾਂ ਕਹਿੰਦੇ ਆਵੇਦਨ ਕਰ ਸਕਦਾ ਹੈ। ਪਾਤਰਤਾ ਦੀ ਜਾਂਚ ਹੋਣ 'ਤੇ ਬਾਅਦ ਸਾਰੀਆਂ ਸ਼ਰਤਾਂ ਪੂਰੀ ਕਰਨ 'ਤੇ ਬਾਅਦ ਗੈਸ ਦਾ ਜਿਹੜਾ ਕਨੈਕਸ਼ਨ ਹੈ ਸਹਿ ਉਪਲਬਧ ਕਰਾਈ ਦਿੱਤਾ ਜਾਂਦਾ ਹੈ।
0: ਕਹਿੰਦੇ ਦੂਈ ਗੱਲ ਕਿ ਅਗਰ ਤੁਹਾਨੂੰ ਹੋਰ ਵੀ ਜਾਣਕਾਰੀ ਲੈਣੀ ਉਹ ਤੁਹਾਨੂੰ ਨਜ਼ਦੀਕੀ ਪੰਚਾਇਤ ਆਫਿਸ ਜਾ ਕੇ ਜਾਂ ਫਿਰ ਪ੍ਰਧਾਨੇ ਨੇ ਮਿਲ ਕੇ ਜਾਂ ਫਿਰ ਨਜ਼ਦੀਕੀ ਲੋਕ ਮਿੱਤਰ ਕੇਂਦਰ ਜਾ ਕੇ ਤੁਹਾਨੂੰ ਜਾਣਕਾਰੀ ਲੈ ਸਕਦੇ
1: ਜੀ। ਕਿਸਾਨ ਸਾਥੀਓ, ਇਸ ਜਾਣਕਾਰੀ ਤੋਂ ਬਾਅਦ ਆਹ ਤੁਹਾਨੂੰ ਸੁਣਾਉਣੀ ਇੱਕ ਲੋਕ ਭੇਂਟ, ਤਾਂ ਉਸ ਹੁੰਦੇ ਇੱਕ ਪਿਆਰੀ ਦੀ ਲੋਕ ਭੇਂਟ।